ਅਜ਼ਰਪੁਰ ਬਈਆ ਸਿਤਰੀ ਬਯਾਲ ਬੇਚੈਨ ਕਰੇ ਦਿਲ ਬੇਹਾਲ ਬਿਲਕੁਲ ਰਮਾਇਲੋ ਗੀਤ ਜੋਲੀ ਕਾਰਜਕ੍ਰਮ ਬਾਟੋਮਾ ਮਿਸ਼ਨ ਮੇਰੇ ਸਾਥ ਦੇਥੇ ਬਾਬੂ ਰਤਨਾਪੁਰ ਮਗਰ ਇਹੋ ਰੇਡੀਓ ਟੀਕਾਪੁਰ ਐਫ ਐਮ 101 ਮੈਗਾਹਰਟਜ਼ ਉਸ ਤੱਕ ਹਮਾਰਾ ਵੈਬਸਾਈਟ 0915612255 ਲਾਈਨ ਇੱਕਦਮ ਖੁੱਲਾ ਵਾ ਕਾਰਜਕ੍ਰਮ ਸਹਭਾਗੀ ਜਨੇ ਵੀ ਕਨਾ ਮੈਂ ਅਰਜੀ ਕਰਾਮ ਤਾਂ ਜੇ ਜਹਾਂ ਹੋਈ ਵੀ ਖੇਤ ਮੈਂ ਬਾਰੀ ਮੈਂ ਦੁਕਾਨ ਮੈਂ ਮਕਾਨ ਮੈਂ ਕਾਮ ਮੈਂ ਧੰਦਾ ਮੈਂ ਬਿਜੀ ਮੈਂ ਵਿਪਚਾਰ ਮੈਂ ਯਾਤਰਾ ਮੈਂ ਜਹਾਂ ਰਲੇ ਸਭ ਕਾਰਜਕ੍ਰਮ ਸਹਭਾਗੀ ਜਨੇ ਵੀ ਕਨਾ ਮੈਂ ਜਾਣਕਾਰੀ ਕਰਦੇ ਬਾਟੋ ਫਟਾਫਟ ਡਾਇਲ ਕਰੇ 091-5612255 ਅਥਾ 0915612255 ਲਾਈਨ ਇੱਕਦਮੇ ਖੁੱਲਾ ਵਾ ਕਰੀਬ ਕਰੀਬ 1:45 ਵਜੇ ਯਾਤਰਾ ਕਰੀਏ ਵਿਸ਼ੇਸ਼ ਕਰਕੇ ਗੀਤ ਗਾਇਨਾ ਇੱਛਾ ਰਹਿ ਰੁਚੀ ਰਹਿ ਸਭ ਗਲ ਸੰਘਾਰ ਕੇ ਹਮਨ ਕਾਲ ਕਰੇ ਪਨਾਰ 091-5612255 ਕੇ ਲਾਈਨ ਮਾਰਫਤ ਤਾਂ ਫਟਾਫਟ ਚਾਹੀਂ ਡਾਇਲ ਕਰਦੇ ਆਪਣੇ ਕਿ ਕੁਛ ਨਹੀਂ ਹਿਸਕਿਚਾ ਕੇ ਮੈਫਿਨ ਕੌਨ ਕਮ ਮੈਫਿਨ ਕਾਰਜਕ੍ਰਮ ਮੈਂ ਸਹਭਾਗੀ ਜਨਾਇਮ ਮੈਫਿਨ ਕਾਰਜਕ੍ਰਮ ਮੈਂ ਆਇਮ ਕਾਨਾ ਸੋਚ ਬਣਾ ਕੇ ਕਾਰਜਕ੍ਰਮ ਆਈਵੀ ਕਾਨਾ ਮੈਂ ਆਪ ਲੋਕਨ ਕਹਿਣਾ ਚਾਹਮ ਕਰੀਬ ਕਰੀਬ 1:45 ਵਜੇ ਸਮ ਯਾਤਰਾ ਕਰੀ सुहाना मौसम पल घड़ी रमाइलो बात जहां रले से भेन खेतों में बारी में दुकान में मकान में काम में धंधा में बिजी में विपटाल में यात्रा में जहां रले से भेन ई मौसम दोपहर समय अलसी समय अलसी समय कुछ हदसम रमाइलो करेक्लक अलसी समय कुछ हदसम रंगीत करेक्लक कार्यक्रम में सहभागी जनेवी का नाम आप लोग अर्जी करते तो फटाफट चाहे डाल करते कर भी 091-5612255 अर्थात 0915612255 लाइन एकदम खुला भा फटाफट डायल कर भी करते अपने कोढ़ा रमाइलो गफी का नाम जानकारी करती बात तो कार्यक्रम में इटी कर भी कार्यक्रम में सहभागी जन इटी कर भी कार्यक्रम में फैंस एंजॉय करे ठाउ गीत से गीत के पास में नहीं बांटू डायल करते कर भी 091-5612255 लाइन खुला भाई।